0: ਸਹੂਲਤਾਂ ਦੇ ਦਿਲਾਂ ਨਾਲ ਕਲੀਸਾ ਡੇਰ ਡੇਰ ਮੁਬਾਰਕ
1: ਅਸਲਾਮੁਅਲੈਕੁਮ ਮੈਂ ਕੁਈਨ ਆਫ ਸੈਯਦ ਫਰੋਮ ਕੋਇਦਾ ਮੈਂ ਬੁਲਾ ਮੈਂ ਯੂ ਯਾਰ ਮੁਝੇ ਬਹੁਤ ਅੱਛਾ ਰਿਜ਼ਲਟ ਮਿਲਾ ਰਿਕਵੈਸਟ ਹੈ ਕਿ ਆਪ ਲੋਗ ਵੀ ਯੂਜ਼ ਕਰੇ ਆਪ ਸਭ ਕੋ ਬਲਨਮਨ ਕੀ ਤਮਾਮ ਟੀਮ ਕੋ ਡੋਕਟਰ ਫੈਮਿਲੀ ਕੋ ਮੇਰੀ ਤਰਫ ਸੇ ਬਲਨਡੋਨ ਕੀ ਸੈਕਰਟਰੀ ਬਹੁਤ ਬਹੁਤ ਮੁਬਾਰਕ
0: ਅਸਲਾਮੁਅਲੈਕੁਮ ਗ੍ਰਾਨੋ ਮਿਲਾ ਵਾਲੋ ਜੈ ਮੈਨਾਲ ਫਰੀਦੀ ਦੇ ਜੰਗਰੋਦ ਨਾਲ ਦਾ ਸੁਕੂਲਤਾ ਦੇ ਬਲਨਡੋਨ ਨਾਲ ਚਲ ਗਿਆ ਡੇਰ ਡੇਰ ਮੁਬਾਰਕ ਸਾ ਆਉ ਡਾਕਟਰ ਸੇ ਇੱਕ ਬਤਾਨ ਬਤਾਨ ਦੇ ਨੋ ਫਰਕ ਖਾਨ ਦਾ ਮਾ ਡਾਕਟਰ ਸੇ ਬਜਨ ਟੀਮ ਤੇ ਸਟਕਲ ਖਬਰੀ ਮੇਰੀ ਕਰ ਸਾਰੇ ਰਾਨ ਵਸਤੀ ਕਰਾ ਤਰਾ ਦੇ ਤਸ ਜਾਨ ਜਾਨ ਲੱਕੀ ਕੋ ਨਾ ਫਰੇ ਜੀ ਅਸਲਾਮੁਅਲੈਕੁਮ ਜ਼ੈਨ ਸ਼ਬਨਮ ਦਾਨਿਸ਼ ਜਮਾ ਦੇ ਤਰਫ ਨਾ ਦ ਬਲਡੋਨ ਦੀ ਜੱਡੀ ਰੱਡੀ ਰ ਮੁਬਾਰਕ ਸ਼ਾ ਜੀ ਦ ਬਲਡੋਨ ਕੇ ਮੁੰਗਮ ਰਾਵੜੀ ਦੀ ਬਲਡੋਨ ਸਰਮ ਮੁੜੀ ਅਮੀਨ ਕੋ ਪਕਾ ਦੇ ਚੁੱਤੂਰ ਦ ਬਲਡੋਨ ਕੀ ਕਰਾਉੜੀ ਉਹ ਦ ਕਲੀਜ਼ਾ ਕੋ ਸੜੀ ਕਰ ਮਕੂਲ ਸਾ ਦ ਬਲਡੋਨ ਅਸਰ ਗੇ ਰੱਡੀ ਰੱਡੀ ਰ ਮੁਬਾਰਕ ਸ਼ਾ ਉਹ ਡਾਕਟਰ ਸੇ ਇੱਕ ਬਤਾਨ ਬਤਾਨ ਦੇ ਨੋ ਫਰਕ ਖਾਨ ਦਾ ਮਾ ਡਾਕਟਰ ਸੇ ਬਜਨ ਟੀਮ ਤੇ ਸਟਕਲ ਖਬਰੀ ਮੇਰੀ ਕਰ ਸਾਰੇ ਰਾਨ ਵਸਤੀ ਕਰਾ ਤਰਾ ਦੇ ਤਸ ਜਾਨ ਜਾਨ ਲੱਕੀ ਕੋ ਨਾ ਫਰੇ ਜੀ ਅਸਲਾਮੁਅਲੈਕੁਮ ਜ਼ੈਨ ਸ਼ਬਨਮ ਦਾਨਿਸ਼ ਜਮਾ ਦ